ਸੋ ਦੋਸਤੋ ਹੁਣ ਸ਼ੁਰੂ ਕਰਾਂਗੇ ਇੰਟਰਟੇਨਮੈਂਟ ਸੈਗਮੈਂਟ ਸੋ ਜਿਸ ਵਿੱਚ ਚਲਾਵਾਂਗੇ ਆਪਾਂ ਤੁਹਾਡੇ ਫੇਵਰੇਟ ਪੰਜਾਬੀ ਸੌਂਗਸ ਸੋ ਸ਼ੁਰੂ ਕਰਦੇ ਹਾਂ ਇੰਟਰਟੇਨਮੈਂਟ ਸੈਗਮੈਂਟ ਪਹਿਲਾ ਸੌਂਗ ਬਰੋਟਾ ਸਿੱਧੂ ਮੂਸੇਵਾਲੇ ਦਾ ਸੌਂਗ ਫਿਰ ਚਿੱਤਾ ਜਿੱਦਾਂ ਰਿਕੁਐਸਟ ਹੋ ਗਈ ਆਪਾਂ ਸੌਂਗ ਪਲੇ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਸੌਂਗ ਬਰੋਟਾ ਨਾਲ।

ਹੁਣ ਨਾਮ ਮੇਰੇ ਦੀ ਤੂਤੀ ਬੋਲੂ ਪਿੰਡਾਂ ਵਿੱਚ ਤੇ ਸ਼ਹਿਰਾਂ ਚ ਵੇਖੀ ਦੁਨੀਆਂ ਜਿੱਤ ਕੇ ਰੱਖ ਦੇਣੀਆਂ ਮੈਂ ਬੇਬੇ ਬਾਪੂ ਦੇ ਪੈਰਾਂ ਚ ਕਰਜੇ ਚੁੱਕ ਚੁੱਕ ਭੈਣ ਵਿਆਹੀ ਉਹ ਮਾੜੀ ਰੁੱਤ ਵੀ ਮੈਨੂੰ ਚੇਤੇ ਆ ਝਿੜਕਾਂ ਬਾਪੂ ਦੀਆਂ ਕੰਮ ਆ ਗਈਆਂ ਸੰਤੋਖ ਮਾਸਟਰ ਦੀ ਕੁੱਟ ਵੀ ਮੈਨੂੰ ਚੇਤੇ ਆ ਸੰਤੋਖ ਮਾਸਟਰ ਦੀ ਕੁੱਟ।

ਵੀ ਲੋਕਾਂ ਅੱਗੇ ਘੱਟ ਬੋਲਦੀ। ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

ਸੋ ਦੋਸਤੋ, ਇਸ ਨਾਲ ਆਪਾਂ ਤੁਹਾਡੇ ਤੋਂ ਇਜਾਜ਼ਤ ਮੰਗਾਂਗੇ। ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬਾਬੂ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸ਼ੋਅ, ਇੱਕ ਹੋਰ ਸੌਂਗ ਜੋ ਸੋਰੀ ਪਲੇ ਕਰਨਾ, ਉਹ ਕੁਲਵਿੰਦਰ ਬਿੱਲੇ ਦਾ ਸੌਂਗ ਮਰੂ ਮਰੂ ਕੀ ਕਰਨਾ। ਸੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਤੁਹਾਨੂੰ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬਾਬੂ ਪੰਜਾਬੀ ਟਾਕ ਸ਼ੋਅ 'ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।